ਓਏ ਸਾਰੀ ਉਮਰ ਗਵਾਰਾ ਤੇ ਕੀ ਮੈਂ ਝੂਠ ਬੋਲਿਆ ਕੋਈ ਨਾ ਤੇ ਕੀ ਮੈਂ ਕੁਫਰ ਤੋਲਿਆ ਕੋਈ ਨਾ ਤੇ ਕੀ ਮੈਂ ਝੂਠ ਬੋਲਿਆ ਕੋਈ ਨਾ ਬਾਈ ਕੋਈ ਨਾ ਬਾਈ ਕੋਈ ਨਾ।